0: ਯਾਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ ਈਟੀ ਵਿਨੋ ਔਰ ਰੇਡੀਓ
2: ਕਮਾਂਡਰ ਮਿਕਸੋਲਾ
3: ਯਾ